ਇੱਕ ਵਾਰੀ ਫਿਰ ਸਾਰਿਆਂ ਨੂੰ ਨਰਿੰਦਰ ਵੱਲੋਂ ਸਤਿ ਸ੍ਰੀ ਅਕਾਲ ਐਂਡ ਵੈਲਕਮ ਟੂ ਦਾ ਪੰਜਾਬੀ ਸਾਹਿਬ ਸੁਰਤਾਲ ਐਂਡ ਵੀ ਹੋਪ ਯੂ ਇੰਜੋਏ ਦ ਫਸਟ ਆਵਰ ਐਂਡ ਰਿਮੈਂਬਰ ਇਫ ਯੂ ਮਿਸ ਦ ਸ਼ੋ cfmu.ca ਐਂਡ ਲੌਗ ਇਨ ਐਂਡ ਲਿਸਨ ਟੂ ਐਨੀ ਆਫ ਦ ਗ੍ਰੇਟ ਸ਼ੋਜ਼ ਵੀ ਹੈਵ ਹੇਅਰ ਐਟ cfmu ਐਂਡ ਅਨਦਰ ਆਵਰ ਟੂ ਗੋ ਵਿਦ ਯੂ ਟਿਲ 12 ਸੋ ਆਲ ਕਾਈਂਡਸ ਆਫ ਨਿਊ ਪੰਜਾਬੀ ਸੌਂਗਸ ਵੀ ਆਰ ਗੋਇੰਗ ਟੂ ਪਲੇ ਇਨ ਦ ਨੈਕਸਟ ਆਵਰ ਤੋ ਲਓ ਜੀ ਅੱਜ ਪੰਜਾਬੀ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਹੰਸ ਰਾਜ ਹੰਸ ਦੀ ਆਵਾਜ਼ ਵਿੱਚ This is Odiyan Khedan, his latest song, right here on Surtal.